0: ਵਿਚਾਰਾ ਚਭਾਰ ਮਹਰੁਨਚ ਆਦੀ ਖਾਤਰੀ ਕਰਾ ਘਾਇਤ ਨਿਰਣੈ ਨਕਾ ਘਿਓ ਤਪਾਸਨੀ ਸ਼ਿਵਾਏ ਘਰ ਘੇਣ ਮੂਠੀ ਰਿਸਕ ਹੇ ਲਕਸ਼ਾ ਠਿਓ ਘਰਾਂਚਾ ਸਰਵ ਪ੍ਰਕਾਰਚਾ ਇਨਸਪੈਕਸ਼ਨ ਸੇ ਵਨ ਸਟਾਪ ਸੋਲੂਸ਼ਨ ਮਹੰਜੇਚ ਆਕਵਾ ਬਿਲਡ ਇਨਸਪੈਕਸ਼ਨਸ ਤਿਸ਼ੋ ਤਿਲ ਮੇਜਰ ਮਾਈਨਰ ਅਣੀ ਸੇਫਟੀ ਡਿਫੈਕਟਸ ਫੋਰ ਸ਼ੋਰ ਤੁਮਸਾ ਨਿਰਣੈ ਮਘੋਇਲ ਵੈਰੀ ਸਮਾਰਟ ਅਣੀ ਕਲੀਅਰ ਅਣੀ ਹਾਂ तुमच्या हक्काचा मराठी माणूस 0430 583 588 ला फोन लावा आणि सर्जेरावांशी नक्की बोला लक्षात ठेवा 0430 583 588
1: प्रायोजकांच्या आर्थिक सहाय्याबद्दल आकाशवाणी सिडनी तर्फे मनापासून आभार